ਸਸ਼ਕਾ ਜੀ ਮੈਂ ਸੰਦੇਸ਼ ਅਲਕ ਸ਼ਰਮਾ ਤੁਸੀਂ ਸੁਣ ਰਹੇ ਹੋ ਰੇਡੀਓ ਬਰਸਾਨੀ 101.9 ਤੇ ਜਿਵੇਂ ਹੋ ਚੁੱਕਿਆ ਹੁਣ ਤੱਕ ਦੇ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ। ਸਾਲ 2019 ਵਿੱਚ ਕੋਰੋਨਾ ਦੇ ਆਤੰਕ ਕਾਰਨ ਪੂਰੀ ਦੁਨੀਆ ਹੀ ਲਾਕਡਾਊਨ ਕਾਰਨ ਘਰਾਂ ਵਿੱਚ ਡੱਕੇ ਜਾਣ ਲਈ ਮਜਬੂਰ ਹੋ ਗਈ ਸੀ ਤੇ ਲੱਖਾਂ ਲੋਕਾਂ ਨੂੰ ਆਪਣੀ ਜਾਨ ਤੱਕ ਗਵਾਉਣੀ ਪੈ ਗਈ ਸੀ। ਇਸੇ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਨੇ ਅਫਰੀਕੀ ਦੇਸ਼ਾਂ ਕਾਂਗੋ ਅਤੇ ਯੁਗਾਂਡਾ ਵਿੱਚ ਫੈਲੇ ਈਬੋਲਾ ਵਾਇਰਸ ਨੂੰ ਲੈ ਕੇ ਗਲੋਬਲ ਹੈਲਥ ਐਮਰਜੈਂਸੀ ਐਲਾਨ ਕਰ ਦਿੱਤੀ ਹੈ। ਇਹ ਫੈਸਲਾ ਦੋਵਾਂ ਦੇਸ਼ਾਂ ਵਿੱਚ ਈਬੋਲਾ ਦੇ 300 ਤੋਂ ਵੱਧ ਸ਼ੱਕੀ ਮਾਮਲੇ ਸਾਹਮਣੇ ਆਉਣ ਅਤੇ 88 ਲੋਕਾਂ ਦੀ ਮੌਤ ਤੋਂ ਬਾਅਦ ਲਿਆ ਗਿਆ ਹੈ। ਹਾਲਾਂਕਿ WHO ਨੇ ਸਪਸ਼ਟ ਕੀਤਾ ਹੈ ਕਿ ਇਹ ਬਿਮਾਰੀ ਕੋਰੋਨਾ ਵਾਂਗ ਪੂਰੀ ਦੁਨੀਆ ਵਿੱਚ ਫੈਲਣ ਵਾਲੀ ਮਹਾਮਾਰੀ ਨਹੀਂ ਹੈ। ਇਸ ਲਈ ਦੇਸ਼ਾਂ ਨੂੰ ਆਪਣੀਆਂ ਕੌਮਾਂਤਰੀ ਸਰਹੱਦਾਂ ਬੰਦ ਕਰਨ ਦੀ ਸਲਾਹ ਨਹੀਂ ਦਿੱਤੀ ਗਈ। ਇਹ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਮੌਜੂਦਾ ਈਬੋਲਾ ਆਊਟਬ੍ਰੇਕ ਬੁੰਡੀ ਭਿਆਗੋ ਵਾਇਰਸ ਕਾਰਨ ਫੈਲ ਰਿਹਾ ਹੈ। ਇਹ ਈਬੋਲਾ ਦਾ ਇਕ ਬੇਹੱਦ ਦੁਰਲੱਭ ਵੇਰੀਅੰਟ ਹੈ ਜਿਸ ਦਾ ਇਲਾਜ ਕਰਨ ਲਈ ਦੁਨੀਆ ਕੋਲ ਫਿਲਹਾਲ ਕੋਈ ਪ੍ਰਮਾਣਿਤ ਦਵਾਈ ਜਾਂ ਵੈਕਸੀਨ ਮੌਜੂਦ ਨਹੀਂ ਹੈ। ਕ੍ਰਿਕਟਰ ਅਤੇ ਅਦਾਕਾਰ ਯੋਗਰਾਜ ਸਿੰਘ ਨੇ ਆਪਣੀ ਹਾਲੀਆ ਵੈਬ ਸੀਰੀਜ਼ ਲੁੱਕ ਵਿਚ ਔਰਤਾਂ ਵਿਰੁੱਧ ਕਥਿਤ ਤੌਰ ਤੇ ਕੀਤੀਆਂ ਅਪਮਾਨਜਨਕ ਟਿੱਪਣੀਆਂ ਦੇ ਮਾਮਲੇ ਵਿਚ ਅਗਾਉਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਇਹ ਕਦਮ ਉਨ੍ਹਾਂ ਵਿਰੁੱਧ ਦਰਜ ਚੰਡੀਗੜ੍ਹ ਵਿਚ ਦਰਜ ਹੋਈ FIR ਤੋਂ ਬਾਅਦ ਚੁੱਕਿਆ ਗਿਆ ਹੈ। ਯੋਗਰਾਜ ਸਿੰਘ ਵਿਰੁੱਧ 14 ਮਈ 2026 ਨੂੰ ਵਕੀਲ ਉਜਵਲ ਪਸੀਨ ਅਤੇ ਜਤਿਨ ਵਰਮਾ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਵਿਚ ਦਾਅਵਾ ਕੀਤਾ ਗਿਆ ਹੈ ਕਿ ਵੈਬ ਸੀਰੀਜ਼ ਦੇ ਇਕ ਵਾਇਰਲ ਸੀਨ ਵਿਚ ਯੋਗਰਾਜ ਸਿੰਘ ਦੇ ਕਿਰਦਾਰ ਦੁਆਰਾ ਬੋਲੇ ਗਏ ਸੰਵਾਦ ਕੰਮਕਾਜੀ ਔਰਤਾਂ ਦਾ ਅਪਮਾਨ ਕਰਦੇ ਹਨ, ਔਰਤਾਂ ਪ੍ਰਤੀ ਨਫ਼ਰਤ ਫੈਲਾਉਂਦੇ ਹਨ ਅਤੇ ਜਨਤਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਯੋਗਰਾਜ ਸਿੰਘ ਦੇ ਪੱਖ ਤੇ ਅਦਾਲਤੀ ਕਾਰਵਾਈ ਅਦਾਲਤ ਵਿਚ ਆਪਣੇ ਵਕੀਲ ਰਾਹੀਂ ਪੱਖ ਰੱਖਦਾ ਹੈ। ਯੋਗਰਾਜ ਸਿੰਘ ਨੇ ਦਲੀਲ ਦਿੱਤੀ ਹੈ ਕਿ ਉਹ ਵੈਬ ਸੀਰੀਜ਼ ਵਿਚ ਇਕ ਸਿਰਫ ਕਿਰਦਾਰ ਨਿਭਾ ਰਹੇ ਸਨ ਅਤੇ ਉਹ ਪ੍ਰੋਡਕਸ਼ਨ ਨਾਲ ਹੋਏ ਇਕ ਸਮਝੌਤੇ ਵਿਚ ਬਚੇ ਹੋਏ ਸਨ। ਅਦਾਲਤ ਨੇ ਇਸ ਮਾਮਲੇ ਵਿਚ ਸਟੇਟ ਨੂੰ ਨੋਟਿਸ ਜਾਰੀ ਕਰਦਿਆਂ 20 ਮਈ ਤੱਕ ਜਵਾਬ ਮੰਗਿਆ ਹੈ। ਉਧਰ ਮਿਡਲ ਈਸਟ ਵਿਚ ਚੱਲ ਰਹੇ ਭਾਰੀ ਤਣਾਅ ਵਿਚ ਕਾਰ ਇਕ ਬਹੁਤ ਵੱਡੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ। ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂਧਾਬੀ ਵਿਚ ਸਥਿਤ ਦੇਸ਼ ਦੇ ਇਕਲੌਤੇ ਬਰਾਕਾ ਨਿਊਕਲੀਅਰ ਪਾਵਰ ਪਲਾਂਟ ਦੇ ਬਾਹਰ ਇਕ ਡਰੋਨ ਹਮਲਾ ਹੋ ਗਿਆ। ਇਸ ਹਮਲੇ ਕਾਰਨ ਪਲਾਂਟ ਦੇ ਬਾਹਰਲੇ ਹਿੱਸੇ ਵਿਚ ਭਿਆਨਕ ਅੱਗ ਲੱਗ ਗਈ। ਅਬੂਧਾਬੀ ਮੀਡੀਆ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਇਹ ਡਰੋਨ ਹਮਲਾ ਅਲ ਤਾਰਫਾ ਇਲਾਕੇ ਵਿਚ ਸਥਿਤ ਪ੍ਰਮਾਣੂ ਪਲਾਂਟ ਦੇ ਬਾਹਰੀ ਸੀਮਾ ਕੋਲ ਹੋਇਆ। ਇਸ ਹਮਲੇ ਕਾਰਨ ਉਥੇ ਬਾਹਰ ਰੱਖੇ ਇਕ ਇਲੈਕਟ੍ਰੀਕਲ ਜਨਰੇਟਰ ਵਿਚ ਅੱਗ ਲੱਗ ਗਈ। ਹਾਲਾਂਕਿ ਅਧਿਕਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਅੱਗ ਤੇ ਕਾਬੂ ਪਾ ਲਿਆ, ਜਿਸ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਤੋਂ ਬਚਾ ਰਿਹਾ। ਉਧਰ ਦੂਜੇ ਪਾਸੇ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਲੈ ਕੇ ਹੇਗ ਵਿਚ ਬਣਾਈ ਗਈ ਕਥਿਤ ਕੋਰਟ ਆਫ ਆਰਬਿਟ੍ਰੇਸ਼ਨ ਤੇ ਤਾਜ਼ਾ ਫੈਸਲੇ ਨੂੰ ਪੂਰੀ ਤਰ੍ਹਾਂ ਦੇ ਨਾਲ ਰੱਦ ਕਰ ਦਿੱਤਾ ਹੈ। ਭਾਰਤ ਨੇ ਸਾਫ਼ ਕਹਿ ਦਿੱਤਾ ਹੈ ਕਿ ਅਦਾਲਤ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਹੈ ਅਤੇ ਇਸਦਾ ਕੋਈ ਕਾਨੂੰਨੀ ਵਜੂਦ ਨਹੀਂ, ਇਸ ਲਈ ਇਸ ਦੇ ਕਿਸੇ ਵੀ ਫੈਸਲੇ, ਹੁਕਮ ਜਾਂ ਕਾਰਵਾਈ ਨੂੰ ਭਾਰਤ ਮਾਨਤਾ ਨਹੀਂ ਦਿੰਦਾ। ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਗੈਰ ਕਾਨੂੰਨੀ ਤੌਰ ਤੇ ਬਣਾਈ ਗਈ ਅਖੌਤੀ ਆਰਬਿਟ੍ਰੇਸ਼ਨ ਕੋਰਟ ਨੇ 15 ਮਈ 2026 ਨੂੰ ਸਿੰਧੂ ਜਲ ਸੰਧੀ ਅਧੀਨ ਵੱਧ ਤੋਂ ਵੱਧ ਪਾਣੀ ਭੰਡਾਰਨ ਸਮਰੱਥਾ ਨਾਲ ਸਬੰਧਤ ਇਕ ਮਾਮਲੇ ਵਿਚ ਇਕ ਖੌਤੀ ਫੈਸਲਾ ਜਾਰੀ ਕੀਤਾ ਹੈ। ਉਨਾਂ ਕਿਹਾ ਕਿ ਭਾਰਤ ਇਸ ਕਥਿਤ ਫੈਸਲੇ ਨੂੰ ਪੂਰੀ ਤਰ੍ਹਾਂ ਦੇ ਨਾਲ ਰੱਦ ਕਰਦਾ ਹੈ, ਜਿਵੇਂ ਪਹਿਲਾਂ ਦੇ ਸਾਰੇ ਫੈਸਲੇ ਰੱਦ ਕੀਤੇ ਗਏ ਹਨ। ਭਾਰਤ ਨੇ ਕਦੇ ਵੀ ਇਸ ਅਦਾਲਤ ਦੇ ਗਠਨ ਨੂੰ ਮਾਨਤਾ ਨਹੀਂ ਦਿੱਤੀ, ਇਸ ਕਰਕੇ ਇਸ ਅਦਾਲਤ ਦੀ ਕਿਸੇ ਵੀ ਕਾਰਵਾਈ, ਫੈਸਲੇ ਜਾਂ ਹੁਕਮ ਦੀ ਕੋਈ ਕਾਨੂੰਨੀ ਮਾਨਤਾ ਨਹੀਂ ਅਤੇ ਇਹ ਪੂਰੀ ਤਰ੍ਹਾਂ ਨਲ ਐਂਡ ਵੋਇਡ ਯਾਨੀ ਸ਼ੂਨਿਆ ਅਤੇ ਅਵੈਧ ਹੈ। ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦਾ ਭਾਰਤ ਦਾ ਫੈਸਲਾ ਲਾਗੂ ਰਹਿੰਦਾ ਹੈ। ਸਿੰਧੂ ਨਦੀ ਪ੍ਰਣਾਲੀ ਦੇ ਪਾਣੀਆਂ ਦੀ ਵਰਤੋਂ ਸਬੰਧੀ 19 ਸਤੰਬਰ 2060 ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਸਤਾਖਰ ਹੋਏ ਕੀਤੇ ਗਏ ਇਹ ਸੰਧੂ ਲਾਗੂ ਰਹਿੰਦੀ ਹੈ। ਭਾਰਤ ਨੇ ਪਿਛਲੇ ਸਾਲ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਆਪਣੇ ਪ੍ਰਭੂਸੱਤਾ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸੰਧੀ ਨੂੰ ਮੁਅੱਤਲ ਕਰ ਦਿੱਤਾ ਸੀ। ਭਾਰਤ ਨੇ ਕਿਹਾ ਹੈ ਕਿ ਸੰਧੀ ਉਦੋਂ ਤੱਕ ਮੁਅੱਤਲ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰ ਅੱਤਵਾਦ ਨੂੰ ਆਪਣਾ ਭਰੋਸੇਯੋਗ ਅਤੇ ਨਿਰੰਤਰ ਸਮਰਥਨ ਬੰਦ ਨਹੀਂ ਕਰਦਾ। ਵਿਦੇਸ਼ ਮੰਤਰਾਲੇ ਨੇ ਜੂਨ 2025 ਵਿਚ ਸਪਸ਼ਟ ਤੌਰ ਤੇ ਕਿਹਾ ਸੀ ਕਿ ਜਿੰਨਾ ਚਿਰ ਸੰਧੀ ਨੂੰ ਮੁਅੱਤਲ ਕੀਤਾ ਜਾਂਦਾ ਹੈ, ਭਾਰਤ ਸੰਧੀ ਦੇ ਤਹਿਤ ਕਿਸੇ ਵੀ ਜ਼ਿੰਮੇਵਾਰੀ ਨੂੰ ਪੂਰੀ ਕਰਨ ਲਈ ਮਜਬੂਰ ਨਹੀਂ ਹੈ।
ਭਾਰਤ ਨੇ ਕਿਹਾ ਕਿ ਕੋਈ ਵੀ ਆਰਬਿਟ੍ਰੇਸ਼ਨ ਅਦਾਲਤ ਖਾਸ ਕਰਕੇ ਅਜਿਹੀ ਗੈਰ ਕਾਨੂੰਨੀ ਤੌਰ ਤੇ ਗਠਿਤ ਸੰਸਥਾ ਭਾਰਤ ਦੇ ਪ੍ਰਭੂਸੱਤਾ ਅਧਿਕਾਰਾਂ ਦੇ ਤਹਿਤ ਕੀਤੀਆਂ ਗਈਆਂ ਕਾਰਵਾਈਆਂ ਦੀ ਜਾਇਜ਼ਤਾ ਤੇ ਸਵਾਲ ਨਹੀਂ ਉਠਾ ਸਕਦੀ। ਇਸ ਦੇ ਨਾਲ ਹੀ ਪਿਛਲੇ ਸਾਲ ਵਿਦੇਸ਼ ਮੰਤਰਾਲੇ ਨੇ ਕਥਿਤ ਤੌਰ ਤੇ ਕੋਰਟ ਆਫ ਆਰਬਿਟ੍ਰੇਸ਼ਨ ਦੀ ਆਲੋਚਨਾ ਵੀ ਕੀਤੀ ਸੀ ਜਦ ਉਸਨੇ ਜੰਮੂ ਅਤੇ ਕਸ਼ਮੀਰ ਨੂੰ ਕਿਸ਼ਨ ਗੰਗਾ ਤੇ ਰਤਲੇ ਜਲ ਵਿਦਯੁਤ ਪ੍ਰੋਜੈਕਟਾਂ ਨੂੰ ਲੈ ਕੇ ਆਪਣੇ ਅਧਿਕਾਰ ਖੇਤਰ ਤੇ ਸਪਲੀਮੈਂਟਲ ਅਵਾਰਡ ਜਾਰੀ ਕੀਤਾ ਸੀ। ਹੁਣ ਤੱਕ ਦੀ ਅਹਿਮ ਖ਼ਬਰਾਂ ਵਿਚ ਬਸ ਇਨਾ ਹੀ। ਖ਼ਬਰਾਂ ਦੀ ਵਧੇਰੇ ਜਾਣਕਾਰੀ ਤੇ ਸੁਝਾਉ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ bisoni@bisoni.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ bisoni 107.1। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖ਼ਬਰਾਂ ਲੈ ਕੇ। ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

ਮਾਦਾਬ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੀਤੇ ਰੇਡੀਓ ਸਟੇਸ਼ਨ ਰੇਡੀਓ ਬਸੋਨੀ 101.1 FM ਤੇ ਜੀਆਰਚੇ ਸੰਦੇਸ਼ ਔਲਕ ਦਰਾਲ ਸੀ ਬਣੇ ਹੋਏ ਹੋ ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਵੇਲਾ ਸ਼ੁਰੂ ਹੋ ਚੁੱਕਿਆ ਜੀ ਤੇ ਇਹਨਾਂ ਵੇਲਿਆਂ ਦੇ ਦੌਰਾਨ ਅਸੀਂ ਗੱਲਾਂ ਤਾਂ ਕਰਨੀਆਂ ਨੇ ਢੇਰ ਸਾਰੀਆਂ ਨਾਲੋਂ ਨਾਲ ਇਹਨਾਂ ਗੱਲਾਂ ਨੂੰ ਪੰਜਾਬੀ ਗੀਤਾਂ ਦਾ ਤੜਕਾ ਅਸੀਂ ਜ਼ਰੂਰ ਹੀ ਲਗਾਉਣਾ ਹੈ ਤੁਸੀਂ ਕੀ ਗਾਣਾ ਤੁਹਾਡਾ ਇੱਕ ਹੀ ਕੰਮ ਹੈ ਤੁਸੀਂ ਜੁੜਨਾ ਹੈ ਸਾਡੇ ਨਾਲ ਬੇਸ਼ੱਕ ਫੇਸਬੁੱਕ ਦੇ ਜ਼ਰੀਏ ਬੇਸ਼ੱਕ ਈਮੇਲ ਦੇ ਜ਼ਰੀਏ ਰੇਡੀਓ ਬਿਸੋਨੀ 101.1 FM ਸਾਡਾ ਫੇਸਬੁੱਕ ਪੇਜ ਹੈ ਜਿੱਥੇ ਬਿਸੋਨੀ bisoni.com ਸਾਡੀ ਈਮੇਲ ਆਈਡੀ ਦੇ ਜ਼ਰੀਆ ਜਿਹੜਾ ਤੁਹਾਡਾ ਮਨ ਕਰਦਾ ਤੁਸੀਂ ਉਹ ਅਪਣਾ ਸਕਦੇ ਪਰ ਸਾਡੇ ਨਾਲ ਗੱਲਬਾਤ ਜ਼ਰੂਰ ਕਰਨੀ ਹੈ ਤਾਂ ਫਟਾਫਟ ਦੇ ਨਾਲ ਆਪਣਾ ਫੋਨ ਚੁੱਕੋ ਤੇ ਸਾਡੇ ਨਾਲ ਗੱਲਬਾਤਾਂ ਸ਼ੁਰੂ ਹੋਈਆਂ ਕਰ ਦਿਓ ਕਰਨੀਆਂ ਮੈਂ ਹੁਣੇ ਵਾਪਸ ਆਉਂਦੀ ਹਾਂ ਜਾਣਾ ਕਿਤੇ ਵੀ ਨਹੀਂ ਹੈਗਾ ਉਹਨਾਂ ਸਮਾਂ ਤੁਸੀਂ ਇਹਨਾਂ ਸੋਹਣੇ ਜਿਹੇ ਗੀਤਾਂ ਨੂੰ ਇੰਜੋਏ ਕਰੋ ਮੈਂ ਫਟਾਫਟ ਦੇ ਨਾਲ ਹੁਣੇ ਗਈ ਤੇ ਹੁਣੇ ਆਈ।

0: ਸਟਾਰਟ।
1: ਜੀ ਆਇਆਂ ਨੂੰ ਜੀ ਵੈਲਕਮ ਬੈਕ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 107.1 FM ਤੇ ਜੀ ਆਰਜੇ ਸੰਦੇਸ਼ ਔਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਇਸ ਵਾਰ ਨਾਮ ਰਿਤਿਕ ਰੋਸ਼ਨ ਦਾ ਵੀ ਆਉਂਦਾ। ਰਿਤਿਕ ਰੋਸ਼ਨ ਦੇ ਨਾਲ ਨਾ ਕਾਫੀ ਕੁਛ ਹੋਇਆ ਹੈਗਾ, ਪਰ ਇੱਕ ਸੀਨ ਬਾਰੇ ਮੈਂ ਤੁਹਾਨੂੰ ਦੱਸ ਦਿੰਦੀ ਹੈਗੀ ਹਾਂ, ਕਿਉਂਕਿ ਬੋਡੀ ਬਹੁਤ ਸੋਹਣੀ ਹੈਗੀ ਹੈ, ਡਾਂਸ ਬਹੁਤ ਸੋਹਣਾ ਕਰਦੇ ਨੇ ਰਿਤਿਕ, ਅਤੇ ਐਕਸ਼ਨ ਸੀਨਸ ਵੀ ਬਹੁਤ ਵਧੀਆ ਕਰਦੇ ਨੇ। ਤਾਂ ਰਿਤਿਕ ਰੋਸ਼ਨ ਨਾ ਫਿਲਮ ਕ੍ਰਿਸ਼ ਦੇ ਸੈੱਟ 'ਤੇ ਸੀਗੇ, ਅਤੇ ਸੈੱਟ 'ਤੇ ਇੱਕ ਭਿਆਨਕ ਹਾਦਸਾ ਹੋ ਗਿਆ। ਉਹ ਇੱਕ ਕੇਬਲ ਵਾਇਰ ਦਾ ਇਸਤੇਮਾਲ ਕਰਕੇ ਐਕਸ਼ਨ ਸੀਕੁਐਂਸ ਕਰ ਰਹੇ ਸੀ। ਕੇਬਲ ਦੇ ਬੰਦ ਹੋਣ 'ਤੇ ਰਿਤਿਕ ਕਰੀਬ 50 ਫੁੱਟ ਥੱਲੇ ਗਿਰ ਗਏ ਸੀ। ਉਹਨਾਂ ਨੂੰ ਹਸਪਤਾਲ ਵਿੱਚ ਐਡਮਿਟ ਕਰਨਾ ਪਿਆ ਸੀ, ਅਤੇ ਉਹਨਾਂ ਨੂੰ ਠੀਕ ਹੋਣ ਵਿੱਚ ਕਾਫੀ ਸਮਾਂ ਲੱਗਿਆ ਸੀ, ਇਹ ਰਿਪੋਰਟਸ ਕਹਿੰਦੀਆਂ ਹੈਗੀਆਂ ਨੇ।
2: ਇੱਕ ਦੋ ਗੱਲਾਂ ਕਰਨੀਆਂ ਸੀ, ਤੁਹਾਡੀ ਜ਼ਿੰਦਗੀ ਵਾਸਤੇ ਠੀਕ ਰਹਿਣਗੀਆਂ, ਕਿਉਂਕਿ ਮੇਰੀ ਜ਼ਿੰਦਗੀ 'ਚ ਮੈਂ ਇਹ ਚੀਜ਼ਾਂ ਸਿੱਖੀਆਂ।

ਸਸ਼ਕਾ ਜੀ ਮੈਂ ਸੰਦੇਸ਼ ਅਲਕਸ਼ਰ ਮਤ ਤੁਸੀਂ ਸੁਣ ਰਹੇ ਹੋ ਰੇਡੀਓ ਬ੍ਰਸੋਨੀ 101.9 ਤੇ ਜਿਲਾ ਹੋ ਚੁੱਕਿਆ ਹੁਣ ਤੱਕ ਤੇ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ ਸਾਲ 2019 ਵਿੱਚ ਕੋਰੋਨਾ ਦੇ ਆਤੰਕ ਕਾਰਨ ਪੂਰੀ ਦੁਨੀਆ ਹੀ ਲਾਕਡਾਊਨ ਕਾਰਨ ਘਰਾਂ ਵਿੱਚ ਡੱਕੇ ਜਾਣ ਲਈ ਮਜਬੂਰ ਹੋ ਗਈ ਸੀ ਤੇ ਲੱਖਾਂ ਲੋਕਾਂ ਨੂੰ ਆਪਣੀ ਜਾਨ ਤੱਕ ਗਵਾਉਣੀ ਪੈ ਗਈ ਸੀ ਇਸੇ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਨੇ ਅਫਰੀਕੀ ਦੇਸ਼ਾਂ ਕਾਂਗੋ ਅਤੇ ਯੁਗਾਂਡਾ ਵਿੱਚ ਫੈਲੇ ਈਬੋਲਾ ਵਾਇਰਸ ਨੂੰ ਲੈ ਕੇ ਗਲੋਬਲ ਹੈਲਥ ਐਮਰਜੈਂਸੀ ਐਲਾਨ ਕਰ ਦਿੱਤੀ ਹੈ ਇਹ ਫੈਸਲਾ ਦੋਵਾਂ ਦੇਸ਼ਾਂ ਵਿੱਚ ਈਬੋਲਾ ਦੇ 300 ਤੋਂ ਵੱਧ ਸ਼ੱਕੀ ਮਾਮਲੇ ਸਾਹਮਣੇ ਆਉਣ ਅਤੇ 88 ਲੋਕਾਂ ਦੀ ਮੌਤ ਤੋਂ ਬਾਅਦ ਲਿਆ ਗਿਆ ਹੈ ਹਾਲਾਂਕਿ WHO ਨੇ ਸਪਸ਼ਟ ਕੀਤਾ ਹੈ ਕਿ ਇਹ ਬਿਮਾਰੀ ਕੋਰੋਨਾ ਵਾਂਗ ਪੂਰੀ ਦੁਨੀਆ ਵਿੱਚ ਫੈਲਣ ਵਾਲੀ ਮਹਾਮਾਰੀ ਨਹੀਂ ਹੈ ਇਸ ਲਈ ਦੇਸ਼ਾਂ ਨੂੰ ਆਪਣੀਆਂ ਕੌਮਾਂਤਰੀ ਸਰਹੱਦਾਂ ਬੰਦ ਕਰਨ ਦੀ ਸਲਾਹ ਨਹੀਂ ਦਿੱਤੀ ਗਈ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਮੌਜੂਦਾ ਈਬੋਲਾ ਆਊਟਬ੍ਰੇਕ ਬੁੰਡੀ ਭਿਆਗੋ ਵਾਇਰਸ ਕਾਰਨ ਫੈਲ ਰਿਹਾ ਹੈ ਇਹ ਈਬੋਲਾ ਦਾ ਇਕ ਬੇਹੱਦ ਦੁਰਲੱਭ ਵੇਰੀਅੰਟ ਹੈ ਜਿਸ ਦਾ ਇਲਾਜ ਕਰਨ ਲਈ ਦੁਨੀਆ ਕੋਲ ਫਿਲਹਾਲ ਕੋਈ ਪ੍ਰਮਾਣਿਤ ਦਵਾਈ ਜਾਂ ਵੈਕਸੀਨ ਮੌਜੂਦ ਨਹੀਂ ਹੈ ਕ੍ਰਿਕਟਰ ਅਤੇ ਅਦਾਕਾਰ ਯੋਗਰਾਜ ਸਿੰਘ ਨੇ ਆਪਣੀ ਹਾਲੇ ਵੈਬ ਸੀਰੀਜ਼ ਲੁੱਕ ਵਿਚ ਔਰਤਾਂ ਵਿਰੁੱਧ ਕਥਿਤ ਤੌਰ ਤੇ ਕੀਤੀਆਂ ਅਪਮਾਨਜਨਕ ਟਿੱਪਣੀਆਂ ਦੇ ਮਾਮਲੇ ਵਿਚ ਅਗਾਊ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ ਇਹ ਕਦਮ ਉਨ੍ਹਾਂ ਵਿਰੁੱਧ ਦਰਜ ਚੰਡੀਗੜ੍ਹ ਵਿਚ ਦਰਜ ਹੋਈ FIR ਤੋਂ ਬਾਅਦ ਚੁੱਕਿਆ ਗਿਆ ਹੈ ਯੋਗਰਾਜ ਸਿੰਘ ਵਿਰੁੱਧ 14 ਮਈ 2026 ਨੂੰ ਵਕੀਲ ਉਜਵਲ ਪਸੀਨ ਅਤੇ ਜਤਿਨ ਵਰਮਾ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਸੀ ਸ਼ਿਕਾਇਤ ਵਿਚ ਦਾਅਵਾ ਕੀਤਾ ਗਿਆ ਹੈ ਕਿ ਵੈਬ ਸੀਰੀਜ਼ ਦੇ ਇਕ ਵਾਇਰਲ ਸੀਨ ਵਿਚ ਯੋਗਰਾਜ ਸਿੰਘ ਦੇ ਕਿਰਦਾਰ ਦੁਆਰਾ ਬੋਲੇ ਗਏ ਸੰਵਾਦ ਕੰਮਕਾਜੀ ਔਰਤਾਂ ਦਾ ਅਪਮਾਨ ਕਰਦੇ ਹਨ ਔਰਤਾਂ ਪ੍ਰਤੀ ਨਫ਼ਰਤ ਫੈਲਾਉਂਦੇ ਹਨ ਅਤੇ ਜਨਤਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ ਯੋਗਰਾਜ ਸਿੰਘ ਦੇ ਪੱਖ ਤੇ ਅਦਾਲਤੀ ਕਾਰਵਾਈ ਅਦਾਲਤ ਵਿਚ ਆਪਣੇ ਵਕੀਲ ਰਾਹੀਂ ਪੱਖ ਰੱਖਦਾ ਯੋਗਰਾਜ ਸਿੰਘ ਨੇ ਦਲੀਲ ਦਿੱਤੀ ਹੈ ਕਿ ਉਹ ਵੈਬ ਸੀਰੀਜ਼ ਵਿਚ ਇਕ ਸਿਰਫ ਕਿਰਦਾਰ ਨਿਭਾ ਰਹੇ ਸਨ ਅਤੇ ਉਹ ਪ੍ਰੋਡਕਸ਼ਨ ਨਾਲ ਹੋਏ ਇਕ ਸਮਝੌਤੇ ਵਿਚ ਬਚੇ ਹੋਏ ਸਨ ਅਦਾਲਤ ਨੇ ਇਸ ਮਾਮਲੇ ਵਿਚ ਸਟੇਟ ਨੂੰ ਨੋਟਿਸ ਜਾਰੀ ਕਰਦਿਆਂ 20 ਮਈ ਤੱਕ ਜਵਾਬ ਮੰਗਿਆ ਹੈ ਉਧਰ ਮਿਡਲ ਈਸਟ ਵਿਚ ਚੱਲ ਰਹੇ ਭਾਰੀ ਤਣਾਅ ਵਿਚ ਕਾਰ ਇਕ ਬਹੁਤ ਵੱਡੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂਧਾਬੀ ਵਿਚ ਸਥਿਤ ਦੇਸ਼ ਦੇ ਇਕਲੌਤੇ ਬਰਾਕਾ ਨਿਊਕਲੀਅਰ ਪਾਵਰ ਪਲਾਂਟ ਦੇ ਬਾਹਰ ਇਕ ਡਰੋਨ ਹਮਲਾ ਹੋ ਗਿਆ ਇਸ ਹਮਲੇ ਕਾਰਨ ਪਲਾਂਟ ਦੇ ਬਾਹਰਲੇ ਹਿੱਸੇ ਵਿਚ ਭਿਆਨਕ ਅੱਗ ਲੱਗ ਗਈ ਅਬੂਧਾਬੀ ਮੀਡੀਆ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਇਹ ਡਰੋਨ ਹਮਲਾ ਅਲ ਤਾਰਫਾ ਇਲਾਕੇ ਵਿਚ ਸਥਿਤ ਪ੍ਰਮਾਣੂ ਪਲਾਂਟ ਦੇ ਬਾਹਰੀ ਸੀਮਾ ਕੋਲ ਹੋਇਆ ਇਸ ਹਮਲੇ ਕਾਰਨ ਉਥੇ ਬਾਹਰ ਰੱਖੇ ਇਕ ਇਲੈਕਟ੍ਰੀਕਲ ਜਨਰੇਟਰ ਵਿਚ ਅੱਗ ਲੱਗ ਗਈ ਹਾਲਾਂਕਿ ਅਧਿਕਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਅੱਗ ਤੇ ਕਾਬੂ ਪਾ ਲਿਆ ਜਿਸ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਤੋਂ ਬਚਾ ਰਿਹਾ ਉਧਰ ਦੂਜੇ ਪਾਸੇ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਲੈ ਕੇ ਹੇਗ ਵਿਚ ਬਣਾਈ ਗਈ ਕਥਿਤ ਕੋਰਟ ਆਫ ਆਰਬਿਟ੍ਰੇਸ਼ਨ ਤੇ ਤਾਜ਼ਾ ਫੈਸਲੇ ਨੂੰ ਪੂਰੀ ਤਰ੍ਹਾਂ ਦੇ ਨਾਲ ਰੱਦ ਕਰ ਦਿੱਤਾ ਹੈ ਭਾਰਤ ਨੇ ਸਾਫ਼ ਕਹਿ ਦਿੱਤਾ ਹੈ ਕਿ ਅਦਾਲਤ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਹੈ ਤੇ ਇਸਦਾ ਕੋਈ ਕਾਨੂੰਨੀ ਵਜੂਦ ਨਹੀਂ ਇਸ ਲਈ ਇਸ ਦੇ ਕਿਸੇ ਵੀ ਫੈਸਲੇ ਹੁਕਮ ਜਾਂ ਕਾਰਵਾਈ ਨੂੰ ਭਾਰਤ ਮਾਨਤਾ ਨਹੀਂ ਦਿੰਦਾ ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਗੈਰ ਕਾਨੂੰਨੀ ਤੌਰ ਤੇ ਬਣਾਈ ਗਈ ਅਖੌਤੀ ਆਰਬਿਟ੍ਰੇਸ਼ਨ ਕੋਰਟ ਨੇ 15 ਮਈ 2026 ਨੂੰ ਸਿੰਧੂ ਜਲ ਸੰਧੀ ਅਧੀਨ ਵੱਧ ਤੋਂ ਵੱਧ ਪਾਣੀ ਭੰਡਾਰਨ ਸਮਰੱਥਾ ਨਾਲ ਸਬੰਧਤ ਇਕ ਮਾਮਲੇ ਵਿਚ ਇਕ ਖੌਤੀ ਫੈਸਲਾ ਜਾਰੀ ਕੀਤਾ ਹੈ ਉਨਾਂ ਕਿਹਾ ਕਿ ਭਾਰਤ ਇਸ ਕਥਿਤ ਫੈਸਲੇ ਨੂੰ ਪੂਰੀ ਤਰ੍ਹਾਂ ਦੇ ਨਾਲ ਰੱਦ ਕਰਦਾ ਹੈ ਜਿਵੇਂ ਪਹਿਲਾਂ ਦੇ ਸਾਰੇ ਫੈਸਲੇ ਰੱਦ ਕੀਤੇ ਗਏ ਹਨ ਭਾਰਤ ਨੇ ਕਦੇ ਵੀ ਇਸ ਅਦਾਲਤ ਦੇ ਗਠਨ ਨੂੰ ਮਾਨਤਾ ਨਹੀਂ ਦਿੱਤੀ ਇਸ ਕਰਕੇ ਇਸ ਅਦਾਲਤ ਦੀ ਕਿਸੇ ਵੀ ਕਾਰਵਾਈ ਫੈਸਲੇ ਜਾਂ ਹੁਕਮ ਦੀ ਕੋਈ ਕਾਨੂੰਨੀ ਮਾਨਤਾ ਨਹੀਂ ਅਤੇ ਇਹ ਪੂਰੀ ਤਰ੍ਹਾਂ ਨਲ ਐਂਡ ਵੋਇਡ ਯਾਨੀ ਸ਼ੂਨਿਆ ਅਤੇ ਅਵੈਧ ਹੈ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦਾ ਭਾਰਤ ਦਾ ਫੈਸਲਾ ਲਾਗੂ ਰਹਿੰਦਾ ਹੈ ਸਿੰਧੂ ਨਦੀ ਪ੍ਰਣਾਲੀ ਦੇ ਪਾਣੀਆਂ ਦੀ ਵਰਤੋਂ ਸਬੰਧੀ 19 ਸਤੰਬਰ 2060 ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਸਤਾਖਰ ਹੋਏ ਕੀਤੇ ਗਏ ਇਹ ਸੰਧੂ ਲਾਗੂ ਰਹਿੰਦੀ ਹੈ ਭਾਰਤ ਨੇ ਪਿਛਲੇ ਸਾਲ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਆਪਣੇ ਪ੍ਰਭੂਸੱਤਾ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸੰਧੀ ਨੂੰ ਮੁਅੱਤਲ ਕਰ ਦਿੱਤਾ ਸੀ ਭਾਰਤ ਨੇ ਕਿਹਾ ਹੈ ਕਿ ਸੰਧੀ ਉਦੋਂ ਤੱਕ ਮੁਅੱਤਲ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰ ਅੱਤਵਾਦ ਨੂੰ ਆਪਣਾ ਭਰੋਸੇਯੋਗ ਅਤੇ ਨਿਰੰਤਰ ਸਮਰਥਨ ਬੰਦ ਨਹੀਂ ਕਰਦਾ ਵਿਦੇਸ਼ ਮੰਤਰਾਲੇ ਨੇ ਜੂਨ 2025 ਵਿਚ ਸਪਸ਼ਟ ਤੌਰ ਤੇ ਕਿਹਾ ਸੀ ਕਿ ਜਿੰਨਾ ਚਿਰ ਸੰਧੀ ਨੂੰ ਮੁਅੱਤਲ ਕੀਤਾ ਜਾਂਦਾ ਹੈ ਭਾਰਤ ਸੰਧੀ ਦੇ ਤਹਿਤ ਕਿਸੇ ਵੀ ਜ਼ਿੰਮੇਵਾਰੀ ਨੂੰ ਪੂਰੀ ਕਰਨ ਲਈ ਮਜਬੂਰ ਨਹੀਂ ਹੈ
ਭਾਰਤ ਨੇ ਕਿਹਾ ਕਿ ਕੋਈ ਵੀ ਆਰਬਿਟ੍ਰੇਸ਼ਨ ਅਦਾਲਤ ਖਾਸ ਕਰਕੇ ਅਜਿਹੀ ਗੈਰ ਕਾਨੂੰਨੀ ਤੌਰ ਤੇ ਗਠਿਤ ਸੰਸਥਾ ਭਾਰਤ ਦੇ ਪ੍ਰਭੂਸੱਤਾ ਅਧਿਕਾਰਾਂ ਦੇ ਤਹਿਤ ਕੀਤੀਆਂ ਗਈਆਂ ਕਾਰਵਾਈਆਂ ਦੀ ਜਾਇਜ਼ਤਾ ਤੇ ਸਵਾਲ ਨਹੀਂ ਉਠਾ ਸਕਦੀ। ਇਸ ਦੇ ਨਾਲ ਹੀ ਪਿਛਲੇ ਸਾਲ ਵਿਦੇਸ਼ ਮੰਤਰਾਲੇ ਨੇ ਕਥਿਤ ਤੌਰ ਤੇ ਕੋਰਟ ਆਫ ਆਰਬਿਟ੍ਰੇਸ਼ਨ ਦੀ ਆਲੋਚਨਾ ਵੀ ਕੀਤੀ ਸੀ ਜਦ ਉਸਨੇ ਜੰਮੂ ਅਤੇ ਕਸ਼ਮੀਰ ਨੂੰ ਕਿਸ਼ਨ ਗੰਗਾ ਤੇ ਰਤਲੇ ਜਲ ਵਿਦਯੁਤ ਪ੍ਰੋਜੈਕਟਾਂ ਨੂੰ ਲੈ ਕੇ ਆਪਣੇ ਅਧਿਕਾਰ ਖੇਤਰ ਤੇ ਸਪਲੀਮੈਂਟਲ ਅਵਾਰਡ ਜਾਰੀ ਕੀਤਾ ਸੀ। ਹੁਣ ਤੱਕ ਦੀ ਅਹਿਮ ਖ਼ਬਰਾਂ ਵਿਚ ਬਸ ਇਨਾ ਹੀ। ਖ਼ਬਰਾਂ ਦੀ ਵਧੇਰੇ ਜਾਣਕਾਰੀ ਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ bisoni@bisoni.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ bisoni 101.1। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖ਼ਬਰਾਂ ਲੈ ਕੇ। ਤਕਲੀ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ।

ਮਾਦਾਬ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੀਤੇ ਰੇਡੀਓ ਸਟੇਸ਼ਨ ਰੇਡੀਓ ਬਸੋਨੀ 107.1 FM ਤੇ ਜੀ ਆਰ ਚੇ ਸੰਦੇਸ਼ ਅਲਗ ਦਰਾਲ ਸੀ ਬਣੇ ਹੋਏ ਹੋ ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਵੇਲਾ ਸ਼ੁਰੂ ਹੋ ਚੁੱਕਿਆ ਹੈ ਜੀ ਤੇ ਇਹਨਾਂ ਵੇਲਿਆਂ ਦੇ ਦੌਰਾਨ ਅਸੀਂ ਗੱਲਾਂ ਤਾਂ ਕਰਨੀਆਂ ਨੇ ਢੇਰ ਸਾਰੀਆਂ ਨਾਲੋਂ ਨਾਲ ਇਹਨਾਂ ਗੱਲਾਂ ਨੂੰ ਪੰਜਾਬੀ ਗੀਤਾਂ ਦਾ ਤੜਕਾ ਅਸੀਂ ਜ਼ਰੂਰ ਹੀ ਲਗਾਉਣਾ ਹੈ ਤੁਸੀਂ ਕੀ ਗਾਣਾ ਤੁਹਾਡਾ ਇੱਕ ਹੀ ਕੰਮ ਹੈ ਤੁਸੀਂ ਜੁੜਨਾ ਹੈ ਸਾਡੇ ਨਾਲ ਬੇਸ਼ੱਕ ਫੇਸਬੁੱਕ ਦੇ ਜ਼ਰੀਏ ਬੇਸ਼ੱਕ ਈਮੇਲ ਦੇ ਜ਼ਰੀਏ ਰੇਡੀਓ ਬਿਸੋਨੀ 107.1 FM ਸਾਡਾ ਫੇਸਬੁੱਕ ਪੇਜ ਹੈ ਜਿੱਥੇ ਬਿਸੋਨੀ ਬਿਸੋਨੀ .com ਸਾਡੀ ਈਮੇਲ ਆਈਡੀ ਦੇ ਜ਼ਰੀਆ ਜਿਹੜਾ ਤੁਹਾਡਾ ਮਨ ਕਰਦਾ ਤੁਸੀਂ ਉਹ ਅਪਣਾ ਸਕਦੇ ਪਰ ਸਾਡੇ ਨਾਲ ਗੱਲਬਾਤ ਜ਼ਰੂਰ ਕਰਨੀ ਇਹਨਾਂ ਦਾ ਫਟਾਫਟ ਦੇ ਨਾਲ ਆਪਣਾ ਫੋਨ ਚੁੱਕੋ ਤੇ ਸਾਡੇ ਨਾਲ ਗੱਲਬਾਤ ਸ਼ੁਰੂ ਕਰ ਦਿਓ ਕਰਨੀ ਹੈ ਮੈਂ ਹੁਣੇ ਵਾਪਸ ਆਉਂਦੀ ਹਾਂ ਜਾਣਾ ਕਿਤੇ ਵੀ ਨਹੀਂ ਹੈਗਾ ਉਹਨਾਂ ਸਮਾਂ ਤੁਸੀਂ ਇਹਨਾਂ ਸੋਹਣੇ ਜਿਹੇ ਗੀਤਾਂ ਨੂੰ ਇੰਜੋਏ ਕਰੋ ਮੈਂ ਫਟਾਫਟ ਦੇ ਨਾਲ ਹੁਣੇ ਗਈ ਤੇ ਹੁਣੇ ਆਈ।

ਦੇ ਦੌਰਾਨ ਕਈ ਵਾਰ ਉਹਨਾਂ ਦੇ ਨਾਲ ਭਿਆਨਕ ਹਾਦਸੇ ਹੋਏ ਹੈ ਕਿ ਨਹੀਂ। ਇੱਕ ਵਾਰ ਸਟੰਟ ਕਰਦੇ ਸਮੇਂ ਉਹਨਾਂ ਦਾ ਪੂਰਾ ਸਰੀਰ ਕੱਟਣ ਤੋਂ ਬਚਿਆ ਸੀ, ਜਿਸ ਦਾ ਜ਼ਿਕਰ ਉਹ ਆਪਣੇ ਕਈ ਇੰਟਰਵਿਊਜ਼ ਦੇ ਵਿੱਚ ਕਰ ਚੁੱਕੇ ਹੈ ਕਿ ਨਹੀਂ। ਤਾਂ ਇਹਨਾਂ ਦਾ ਆਪਾਂ ਨੂੰ ਪਤਾ ਹੈਗਾ, ਇਸ ਚੀਜ਼ ਬਾਰੇ ਆਪਾਂ ਨੂੰ ਪਤਾ ਲੱਗ ਚੁੱਕਿਆ ਹੈਗਾ। ਤਾਂ ਹੁਣ ਦੇਖੋ ਤੁਸੀਂ ਇਹ ਗੀਤ ਸੁਣੋ, ਬਾਕੀ ਹੋਰ ਬਹੁਤ ਸਾਰੇ ਹੀਰੋਜ਼ ਹੈਗੇ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਦੱਸਦੀ ਹਾਂ, ਪਰ ਪਹਿਲਾਂ ਫਟਾਫਟ ਦੇ ਨਾਲ ਇਹ ਗੀਤ ਸੁਣ ਲਓ।